ਨਾਨਕ ਤੇਮ ਗੁਹ ਜੁਲੇ ਕੇਤੀ ਜੁਤੀ ਨਾਲ ਜਿਨੀ ਨਾਮ ਦਿਆਇਆ ਕੇਮ ਸ਼ਕਤ ਗਾਲ ਨਾਨਕ ਤੇਮ ਗੁਹ ਜੁਲੇ ਕੇਤੀ ਜੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।